0: ਰੰਗਾਂ ਇੱਕਾ ਹੈ ਬੱਚਾ ਅੰਨਾ ਫੰਨਾ ਸਦੀ ਦੁਨੀਆ ਅੰਨਾ ਫੰਨਾ ਸਦੀ
1: ਕਿਆ ਬਾਤ ਹੈ ਜੀ ਕਿਆ ਬਾਤ ਹੈ ਬਹੁਤ ਹੀ ਸੁਪਰ ਕੂਲ ਸਾ ਗਾਣਾ ਜੋ ਕਿ ਆਪ ਇੰਜੋਏ ਕਰੇ ਹਮਾਰੇ ਸਾਥ ਸਾਥ ਮੌਜੂਦ ਹੈ ਪ੍ਰੋਗਰਾਮ ਸੁਣ ਰਹੇ ਹੈ ਵਾਈ ਟੇਸ਼ਨ ਡੀ ਸਕਿਨ ਬਿਊਟੀ ਸ਼ੋ ਡੀ ਸਕਿਨ ਬਿਊਟੀ ਪ੍ਰੋਡਕਟਸ ਕੇ ਬਾਰੇ ਮੇ ਆਪ ਜਨਾਬ ਮਾਲੂਮਾਤ ਹਾਸਲ ਕਰਤੇ ਜਾ ਰਹੇ ਹੈ ਔਰ ਡੀ ਸਕਿਨ ਬਿਊਟੀ ਪ੍ਰੋਡਕਟਸ ਕਾ ਯੂਜ਼ ਵੀ ਕਰਤੇ ਜਾ ਰਹੇ ਹੈ ਕਰ ਰਹੇ ਹੈ ਨਾ ਬਿਲਕੁਲ ਜੀ ਮੁਝੇ ਬਤਾਈਏ ਔਰ ਸੈਯਦ ਫਾਰੂਕ ਭਾਈ ਹਮੇ ਸੁਣ ਰਹੇ ਹੈ ਕਹਤੇ ਹੈ ਬਾਜੀ ਓਕੇ ਜੀ ਓਕੇ ਪਰਵਾ ਕਹਤੀ ਹੈ ਕਿ ਆਪ ਇਸ ਸੌਂਗ ਰਿਕੁਐਸਟ ਹੈ ਅਖ ਬਦਲੀ ਹਾਜ਼ਰ ਯੋ ਗਾਣਾ ਤਵਾਂ ਜਲਾ ਹਲਾਈ ਬੈਠੂੰ ਥਾ ਔਰ ਉਜ਼ੇਫ ਹਮਾਰੇ ਸਾਥ ਹੈ ਉਜ਼ੇਫ ਓਕੇ ਹੈਲੋ ਉਜ਼ੇਫ ਕੈਸੇ ਹੈ ਠੀਕ ਠਾਕ ਹੈ ਅੱਛਾ ਦੀਦਾਰ ਅਲੀ ਬਿਰੋਹੀ ਭਾਈ ਵਾਲੇਕੁਮ ਅਸਲਾਮ ਆਰਜੇ ਸਿਦਰ ਆਪ ਕੈਸੀ ਹੈ ਦੀਦਾਰ ਬਿਰੋਹੀ ਟਾਈਮ ਬਹੁਤ ਹੀ ਕਮ ਹੋਤਾ ਹੈ ਇਸ ਲਈ ਪ੍ਰੋਗਰਾਮ ਤੋਂ ਸੁਣਤੇ ਹੈ ਲੇਕਿਨ ਸ਼ਾਮਿਲ ਨਹੀਂ ਹੋਣੇ ਕਾ ਟਾਈਮ ਮਿਲਦਾ ਅਰੇ ਭਾਈ ਇੱਕ ਆਧਾ ਕਮੈਂਟ ਕਰ ਦਿਆ ਕਰੀਏ ਆਪਕੋ ਸ਼ਾਮਲੇ ਪ੍ਰੋਗਰਾਮ ਰੱਖਾ ਜਾਏਗਾ ਔਰ ਸੈਯਦ ਫਾਰੂਕ ਭਾਈ ਕਹਤੇ ਹੈ ਕਿ ਮੇਰਾ ਫਸਟ ਟਾਈਮ ਹੈ ਜੋ ਇਧਰ ਨਾ ਸੁਣ ਰਹਾ ਹੂੰ ਥੈਂਕ ਯੂ ਲਾਡਲੀ ਆਰਜੇ ਅਰੇ ਭਾਈ ਮੇਰੇ ਪ੍ਰੋਗਰਾਮ ਮੇ ਤੋਂ ਸਟਾਰਟਿੰਗ ਮੇ ਨਾਤੀ ਚਲਤੀ ਹੈ ਆਪਕੋ ਵੈਲਕਮ ਕਹਾ ਜਾਤਾ ਹੈ ਆਪ ਡੀ ਸਕਿਨ ਬਿਊਟੀ ਕਰੀਮ ਕੇ ਬਾਰੇ ਮੇ ਕਿਆ ਬਤਾ ਰਹੇ ਜ਼ਰਾ ਮੁਝੇ ਬਤਾਏ ਕਬ ਇਸਤੇਮਾਲ ਕਰ ਰਹੇ ਹੈ ਆਪਕੇ ਕਰੀਬੀ ਜਨਰਲ ਸਟੋਰਸ ਮੇ ਮਿਲ ਰਹੀ ਹੈ ਨਹੀਂ ਔਰ ਇਸੀ ਕੇ ਸਾਥ ਸਾਥ ਆਬਿਦ ਅਲੀ ਹਮਾਰੇ ਸਾਥ ਹੈ ਆਬਿਦ ਭਾਈ ਹਮਾਰੇ ਸਾਥ ਹੈ ਫਾਈਨ ਜਨਰਲ ਸਟੋਰ ਸੇ ਬੇਰੀਆ ਰੋਡ ਸੇ ਆਪਨੇ ਮੁਝੇ ਜੁਆਇਨ ਕੀਆ ਹੈ ਅਵੇਲੇਬਲ ਡੀ ਸਕਿਨ ਬਿਊਟੀ ਕਰੀਮ ਐਂਡ ਵਾਈਟ ਏਜ਼ ਬਿਊਟੀ ਪ੍ਰੋਡਕਟਸ ਅੱਛਾ ਫਾਈਨ ਜਨਰਲ ਸਟੋਰ ਪਰ ਜਾਈਏਗਾ ਬੇਰੀਆ ਰੋਡ ਵਾਲੇ ਜਿੰਨੇ ਵੀ ਲੋਕ ਹਮੇ ਸੁਣ ਰਹੇ ਹੈ ਆਪਕੇ ਲਈ ਫਾਈਨ ਜਨਰਲ ਸਟੋਰ ਪਰ ਆਬਿਦ ਭਾਈ ਜੋ ਹੈ ਵੋ ਆਪਕੋ ਦੇਂਗੇ ਡੀ ਸਕਿਨ ਬਿਊਟੀ ਕਰੀਮ ਐਂਡ ਵਾਈਟ ਏਜ਼ ਕੇ ਤਮਾਮ ਪ੍ਰੋਡਕਟ ਜੋ ਵੀ ਆਪ ਪਰਚੇਸ ਕਰਨਾ ਚਾਹੇ ਤੋ ਜਿੰਨੇ ਵੀ ਲੋਕ ਆਕਰ ਮੁਝੇ ਯੇ ਕਹਤੇ ਹੈ ਨਾ ਕਿ ਬਾਜੀ ਹਮਾਰੇ ਹਾਂ ਤੋ ਨਹੀਂ ਮਿਲ ਰਹੀ ਯਾ ਫਿਰ ਹਮ ਜਾਤੇ ਹੈ ਤੋ ਦੁਕਾਨਦਾਰ ਹਮੇ ਕੋਈ ਔਰ ਹੀ ਪ੍ਰੋਡਕਟ ਦੇ ਦੇਤਾ ਹੈ ਤੋ ਅਗਰ ਆਪ ਆਪਣੇ ਕਰੀਬੀ ਜਨਰਲ ਸਟੋਰਸ ਪਰ ਚਲੇ ਜਾਤੇ ਹੈ ਉਨਕੇ ਪਾਸ ਡੀ ਸਕਿਨ ਬਿਊਟੀ ਕਰੀਮ ਨਹੀਂ ਹੋਤੀ ਔਰ ਆਪਕੋ ਵੋ ਕੋਈ ਔਰ ਪ੍ਰੋਡਕਟ ਜੋ ਹੈ ਵੋ ਪਕੜਾ ਦੇਤਾ ਹੈ ਕਹਤਾ ਹੈ ਕਿ ਭਈ ਯੇ ਲੈ ਜਾ ਯੇ ਅੱਛਾ ਹੈ ਤੋ ਆਪ ਯੇ ਨਿਸ਼ਾਨੀ ਯਾਦ ਰੱਖਾ ਕਰੇ ਕਿ ਡੀ ਸਕਿਨ ਬਿਊਟੀ ਕਰੀਮ ਜੋ ਹੈ ਨਾ ਇਸ ਕਰੀਮ ਕੇ ਉਪਰ ਜੋ ਫੋਟੋ ਹੈ ਵੋ ਡਾਕਟਰ ਅੰਟੀ ਕਾ ਫੋਟੋ ਹੈ ਡਾਕਟਰ ਮਾਈਕ ਜੋ ਫੋਟੋ ਹੈ ਸਰ ਸਮਝੀ ਗਿਆ ਸੋ ਜਦੋਂ ਤਵਾਂ ਇਹ ਦਿਸੋ ਤਾਂ ਬਾਬਾ ਡੀ ਸਕਿਨ ਬਿਊਟੀ ਕਰੀਮ ਵੱਡੇ ਅੱਖਰਾਂ ਮੇ ਲਿਖਿਆ ਲਾਹੇ ਐਂਡ ਡਾਕਟਰ ਮਾਈਕ ਜੋ ਫੋਟੋ ਆ ਹੈ ਤਾਂ ਬਾਬਾ ਤਾਂ ਸਮਝੀ ਵੰਜੋ ਕੇਤਰੋ ਵੀ ਮਤਲਬ ਮਾਸੂਮ ਮਾਣੂ ਹੁੰਦੋ ਨਾ ਇਹ ਚੀਜ਼ ਹੈ ਤਾਂ ਉਹਨਾਂ ਖੇ ਨੋਟਿਸ ਥੀ ਵੇਂਦੀ ਤਾਂ ਬਾਬਾ ਡਾਕਟਰ ਮਾਈਕ ਜੋ ਫੋਟੋ ਆ ਹੈ ਤਾਂ ਇਹ ਡੀ ਸਕਿਨ ਬਿਊਟੀ ਕਰੀਮ ਆ ਹੈ ਐਂਡ ਡੀ ਸਕਿਨ ਬਿਊਟੀ ਕਰੀਮ ਜਿਹੜਾ ਤਵਾਂ ਸਹੀ ਤਰੀਕੇ ਸਾਂ ਸਹੀ ਪ੍ਰੋਡਕਟ ਪਰਚੇਸ ਕਰੀਏ ਚੋ ਤਰੀ ਤਵਾਂ ਕੇ ਉਹ ਰਿਜ਼ਲਟਸ ਮਿਲਦਾ ਜੇ ਕਿ ਤਵਾਂ ਹਾਸਲ ਕਰਨ ਚਾਹਿਓ ਥਾ ਡੀ ਸਕਿਨ ਬਿਊਟੀ ਕਰੀਮ ਕੋ ਮੈਡੀਕੇਟਡ ਫਾਰਮੂਲਾ ਆ ਹੈ ਤਾਂ ਕਾ ਟੈਨਸ਼ਨ ਵੀ ਨਾ ਆਏ ਤਾਂ ਬਾਬਾ ਸਾਂ ਸਕਿਨ ਅਸਾਂ ਜੀ ਸੈਂਸਿਟਿਵ ਆ ਲਗਾਏ ਸਗੂ ਥਾਲੇ ਨਥਾ ਲਗਾਏ ਸਗੂ ਤਾਂ ਹਰ ਸਕਿਨ ਜੀ ਮਥਾ ਤਵਾਂ ਡੀ ਸਕਿਨ ਬਿਊਟੀ ਕਰੀਮ ਜੋ ਯੂਜ਼ ਕਰੇ ਸਗੋ ਥਾ ਚਾਹੇ ਤਵਾਂ ਜੀ ਸਕਿਨ ਸੈਂਸਿਟਿਵ ਹੋਜੇ ਆਇਲੀ ਹੋਜੇ ਨਾਰਮਲ ਹੋਜੇ ਡਰਾਈ ਹੋਜੇ ਕੰਬੀਨੇਸ਼ਨ ਟਾਈਪ ਹੋਜੇ ਹਰ ਸਕਿਨ ਜੀ ਯੂਜ਼ ਦੇ ਮੁਤਾਬਿਕ ਆਹੇ ਡੀ ਸਕਿਨ ਬਿਊਟੀ ਕਰੀਮ ਮਰਦ ਹਜ਼ਰਾਤ ਖਵਾਤੀਨ ਤਵਾਂ ਸਭ ਲਗਾਏ ਸਗੋ ਥਾ ਸੋ ਡੀ ਸਕਿਨ ਬਿਊਟੀ ਕਰੀਮ ਵਨਯੋ ਬਾਬਾ ਪਰਚੇਸ ਕਰੀਏ ਚੋ